0: Diamond.
1: ਬੇਰਹਿਣਾ ਕਿਰਿਆ ਯਾਰਾਨਾ ਜਾਉਣ ਜੋਗਿਆ ਸਾਨੂੰ ਮਿਲਿਆ ਨੂੰ ਪੂਰਾ ਵੀਕ ਹੋ ਗਿਆ ਰਹਿਣਾ ਕਿਰਿਆ ਯਾਰ।